ਮੈਂ ਪੰਜ ਲੈ ਕੇ ਇੱਥੇ ਖਾਂਦਾ ਸੀਗਾ ਲੇਜ਼ ਉਹ ਦੇਸ਼ੋਂ ਕਾਲੀ ਤੂੰ ਕਾਤੋਂ ਗਿਆ ਪਰਦੇਸ ਛੇਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ ਉੜੀਕਦਾ ਆ ਪੁੱਤ ਤੇ ਉੜੀਕਦੀ ਆ ਧੀ।